0: meditation in bed. ਭਾਰਤੀ ਪੁਲਾੜ ਖੋਜ ਸੰਗਠਨ ਇਸਰੋ ਨੇ ਮੀਡੀਆ ਵਿਚ ਫੈਲ ਰਹੀਆਂ ਜਾ ਸੁਣਾਈਆਂ ਅਤੇ ਗਲਤ ਜਾਣਕਾਰੀ ਸੰਬੰਧੀ ਰਿਪੋਰਟਾਂ ਤੇ ਸਪਸ਼ਟੀਕਰਨ ਜਾਰੀ ਕੀਤਾ। ਇਸਰੋ ਦਾ ਨਿੱਜੀਕਰਨ ਕਰਨ ਜਾਂ ਇਸ ਦੀ ਭੂਮਿਕਾ ਨੂੰ ਘਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਸੋਸ਼ਲ ਮੀਡੀਆ ਪੋਸਟ ਵਿਚ ਇਸਰੋ ਨੇ ਕਿਹਾ ਕਿ ਇਸਦਾ ਨਾ ਤਾਂ ਨਿੱਜੀਕਰਨ ਕੀਤਾ ਜਾਏਗਾ ਅਤੇ ਨਾ ਹੀ ਇਸ ਦੀ ਮਹੱਤਤਾ ਨੂੰ ਘਟਾਇਆ ਜਾਏਗਾ। ਇਸਰੋ ਨੇ ਕਿਹਾ ਕਿ ਪੁਲਾੜ ਵਿਚ ਨਿੱਜੀ ਖੇਤਰ ਦੀ ਹਿੱਸੇਦਾਰੀ ਦਾ ਉਦੇਸ਼ ਇਸਰੋ ਨੂੰ ਭਾਰਤ ਦੇ ਪੁਲਾੜ ਪ੍ਰੋਗਰਾਮ ਦੀ ਅਗਲੀ ਪੀੜ੍ਹੀ ਤੇ ਹੋਰ ਵੀ ਮਜ਼ਬੂਤੀ ਨਾਲ ਧਿਆਨ ਕੇਂਦਰਿਤ ਕਰਨ ਤੇ ਯੋਗ ਬਣਾਉਣਾ ਜਦੋਂ ਕਿ ਸਮਾਂ ਪਰਿਪੱਕ ਟੈਕਨਾਲੋਜੀਆਂ ਅਤੇ ਸਮਰੱਥਾਵਾਂ ਹਾਸਲ ਕਰੇ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਨਵੀਂ ਦਿੱਲੀ ਦੇ ਰਾਸ਼ਟਰਪਤੀ ਭਵਨ ਵਿਖੇ ਡੂਏਨ ਕੱਪ ਟੂਰਨਾਮੈਂਟ 2026 ਦਾ ਪ੍ਰੈਜ਼ੀਡੈਂਟ ਕੱਪ ਜੇਤੂ ਟੀਮ ਈਸਟ ਬੰਗਾਲ ਫੁੱਟਬਾਲ ਕਲੱਬ ਨੂੰ ਸੌਂਪਿਆ। ਬੰਗਾਲ ਫੁੱਟਬਾਲ ਟੂਰਨਾਮੈਂਟ ਸੋਸਾਇਟੀ ਦੇ ਪ੍ਰਧਾਨ ਚੀਫ ਆਫ ਡਿਫੈਂਸ ਸਟਾਫ ਜਨਰਲ ਐਮ ਐਸ ਰਾਜਾ ਸੁਬਾਮਨੀ, ਆਰਮੀ ਸਟਾਫ ਚੀਫ ਆਫ ਆਰਮੀ ਸਟਾਫ ਜਨਰਲ ਤਿਰਸਿਰ, ਏਅਰ ਚੀਫ ਸਟਾਫ ਮੁਖੀ ਏਅਰ ਚੀਫ ਮਾਰਸ਼ਲ ਏ ਪੀ ਸਿੰਘ ਅਤੇ ਚੀਫ ਆਫ ਨੇਵਲ ਸਟਾਫ ਐਡਮਿਰਲ ਕ੍ਰਿਸ਼ਨਾ ਸਵਾਮੀਨਾਥਨ ਸੋਸਾਇਟੀ ਦੇ ਪ੍ਰਧਾਨ ਈਸਟ ਬੰਗਾਲ ਫੁੱਟਬਾਲ ਕਲੱਬ ਦੇ ਅਧਿਕਾਰੀ ਅਤੇ ਖਿਡਾਰੀ ਇਸ ਮੌਕੇ ਮੌਜੂਦ ਸਨ। ਅਰਸ਼ਦ ਬੰਗਾਲ ਨੇ ਜੰਮੂ ਕਸ਼ਮੀਰ ਅੰਤਰਰਾਸ਼ਟਰੀ ਫਿਲਮ ਸਮਾਰੋਹ ਨੂੰ ਸਥਾਨਕ ਫਿਲਮ ਨਿਰਮਾਤਾਵਾਂ ਅਤੇ ਰਚਨਾਤਮਕ ਪੇਸ਼ਾਵਰਾਂ ਨੂੰ ਵਿਸ਼ਾਲ ਫਿਲਮ ਸਨਅਤ ਵਿਚ ਉਜਾਗਰ ਕਰਨ ਅਤੇ ਖੇਤਰ ਵਿਚ ਨਿਵੇਸ਼ ਅਤੇ ਰੁਜ਼ਗਾਰ ਲਈ ਨਵੇਂ ਮੌਕੇ ਪੈਦਾ ਕਰਨ ਦੇ ਮੌਕੇ ਵਜੋਂ ਦੇਖਿਆ ਜਾ ਰਿਹਾ ਹੈ। ਚਾਰ ਦਿਨਾਂ ਦੇ ਸਮਾਰੋਹ ਵਿਚ 40 ਦੇਸ਼ਾਂ ਦੀਆਂ 135 ਫਿਲਮਾਂ ਦਿਖਾਈਆਂ ਜਾਣਗੀਆਂ। ਅਫਗਾਨਿਸਤਾਨ ਵਿਚ ਅੱਜ ਸਵੇਰ 5:36 ਤੇ ਭੂਚਾਲ ਆਇਆ। ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ਤੇ 4.1 ਮਾਪੀ ਗਈ। ਰਾਸ਼ਟਰੀ ਭੂਚਾਲ ਕੇਂਦਰ ਮੁਤਾਬਕ ਭੂਚਾਲ ਦਾ ਕੇਂਦਰ 130 ਕਿਲੋਮੀਟਰ ਦੀ ਡੂੰਘਾਈ ਤੇ ਸੀ। ਭੂਚਾਲ ਨਾਲ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਆਉਣ ਵਾਲੇ ਦਿਨਾਂ ਵਿਚ ਫਾਰਮਸ ਪੰਜੋੜ ਦੇ ਬਾਹਰ ਇਕ ਨਵਾਂ ਪਾਬੰਦੀਸ਼ੁਦਾ ਜ਼ੋਨ ਐਲਾਨਿਆ ਜਾਏਗਾ ਅਤੇ ਉਨ੍ਹਾਂ ਨਾਲ ਤਾਲਮੇਲ ਤੋਂ ਬਿਨਾਂ ਖੇਤਰ ਵਿਚ ਦਾਖਲ ਹੋਣ ਵਾਲੇ ਕਿਸੇ ਵੀ ਜਹਾਜ਼ ਨੂੰ ਇਰਾਨੀ ਪਾਬੰਦੀਆਂ ਦੀ ਸੂਚੀ ਵਿਚ ਰਖਿਆ ਜਾਏਗਾ। ਸੁਪਰੀਮ ਨੈਸ਼ਨਲ ਸਿਕਿਉਰਿਟੀ ਕੌਂਸਲ ਦੇ ਸਕੱਤਰ ਮੇਜਰ ਜਨਰਲ ਮੌਸਮ ਦੇਸਾਈ ਨੇ ਕਿਹਾ ਕਿ ਇਹ ਜ਼ੋਨ ਅਮਰੀਕੀ ਸਮੁੰਦਰੀ ਫੌਜ ਦੀ ਨਾਕਾਬੰਦੀ ਲਾਈਨ ਤੋਂ ਸ਼ੁਰੂ ਹੋਏਗਾ ਅਤੇ ਫਾਰਸੀ ਖਾੜੀ ਦੇ ਕੁਝ ਹਿੱਸਿਆਂ ਵਿਚ ਫੈਲੇਗਾ। ਟੈਨਿਸ ਵਿਚ ਮੌਜੂਦਾ ਚੈਂਪੀਅਨ ਅਰੀਨਾ ਸਾਬਲਿੰਕ ਅਤੇ ਕਾਰਲੋਸ ਅਲਕਰਾਜ਼ ਯੂਐਸ ਓਪਨ ਦੇ ਕੁਆਟਰ ਫਾਈਨਲ ਵਿਚ ਪਹੁੰਚ ਗਏ ਨੇ। ਕਲਾਪਕੋ ਨੇ ਸਿੰਗਲਸ ਦੇ ਰਾਊਂਡ ਆਫ 16 ਵਿਚ ਬੇਲਾਰੂਸ ਦੀ ਚੋਟੀ ਦੇ ਦਰਜਾ ਪ੍ਰਾਪਤ ਅਰੀਨਾ ਸਾਬਲਿੰਕਾ ਨੇ ਅਮਰੀਕਾ ਦੀ ਖਿਡਾਰਨ ਹਟਾਇਆ। ਸੋਨਾ ਦੇ ਹੋਰ ਮੁਕਾਬਲੇ ਵਿਚ ਸਪੇਨ ਦੇ ਕਾਰਲੋਸ ਅਲਕਰਾਜ਼ ਨੇ ਆਰਥਰ ਐਸ਼ ਸਟੇਡੀਅਮ ਵਿਚ ਅਮਰੀਕਾ ਦੇ ਟੌਮੀ ਹੋਲ ਨੂੰ ਹਰਾਇਆ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੇ ਕਿਹਾ ਕਿ ਇਕ ਨਿਸ਼ਚਿਤਤਾ ਬਾਰੇ ਚਿੰਤਿਤ ਵਿਦੇਸ਼ ਭਾਰਤ ਦੇ ਲਕਸਮਬਰਗ ਵਿਚਕਾਰ ਇਕ ਨਸੀ ਹੋ ਗਿਆ। ਉਨ੍ਹਾਂ ਲਕਸਮਬਰਗ ਦੇ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮਾਮਲੇ ਬਾਰੇ ਮੰਤਰੀ ਜ਼ੇਵੀਅਰ ਬੇਟੇ ਨਾਲ ਮੁਲਾਕਾਤ ਕੀਤੀ। ਕੇਂਦਰ ਮੰਤਰੀ ਅਮਿਤ ਸ਼ਾਹ ਜ਼ਿਲ੍ਹਾ ਵਿਚ ਕਸ਼ਮੀਰ ਜ਼ੋਨਲ ਕੌਂਸਲ ਦੀ 18ਵੀਂ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਨੇ। ਇਸ ਦਾ ਮਤਲਬ ਹੈ ਕਿ ਪੁਲਾੜ ਖੇਤਰ ਦੇ ਸੁਧਾਰ ਨਿੱਜੀਕਰਨ ਤੇ ਨਹੀਂ ਸਗੋਂ ਈਕੋ ਸਿਸਟਮ ਦੇ ਪ੍ਰਸਾਰ ਤੇ ਕੇਂਦਰਿਤ ਹੈ। ਇਸ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਸ਼ਾਮ 6 ਵਜੇ ਤੋਂ ਵੀ ਮੰਤਰੀ ਹੋਗਾ। ਨਮਸਕਾਰ।
1: आदाब, ये आकाशवाणी है। खबरों के साथ मैं अर्जुमंद अली खान। वज़ीर-ए-आज़म नरेंद्र मोदी कल गुजरात और महाराष्ट्र का दौरा करेंगे। वो 35,000 करोड़ रुपए से ज्यादा मालियत के तरक्याती प्रोजेक्टों का आगाज करेंगे। दिल्ली के सत्यनिकेतन इलाके में मुनहदिम हुई इमारत में हलाक होने वालों की तादाद बढ़कर 7 हो गई है। साउथ जोन एमसीडी के डिप्टी कमिश्नर 4 इंजीनियरों को मुअत्तल कर दिया गया है। वजीर खारजा डॉ एस जयशंकर ने लग्जमबर्ग के नायब वजीर आजम जेवियर बेटल के साथ बाहमी मुलाकात की है। उन्होंने कहा कि एक ऐसे दौर में जब पूरी दुनिया गैर यकीनी के सिलसिले में फिक्रमंद है, भारत और लग्जमबर्ग के पुरैतमाद रिश्ते हैं। मरकजी वजीर दाखिला अमित शाह गोवा में मगरबी जोनल काउंसिल की 28वीं मीटिंग की सदारत कर रहे हैं। आईएमडी ने कल तक बिहार, मध्य प्रदेश, मशरकी उत्तर प्रदेश, उत्तराखंड, मगरबी बंगाल और शिमाल मशरकी हिस्सों में शदीद बारिश की पेशगोई की है और एनफोर्समेंट डायरेक्टरेट ने टीएमसी के रुकने पार्लियामेंट से वाबस्ता एक मामले में कोलकाता, दिल्ली और रांची में तलाशी की कार्रवाई अंजाम दी है। अब खबरें तफसील से। वज़ीर-ए-आज़म नरेंद्र मोदी कल गुजरात और महाराष्ट्र का दौरा करेंगे। वडोदरा में जनाब मोदी 35,000 करोड़ रुपए से ज्यादा मालियत के तरक्याती प्रोजेक्टों का इफ्तिताह करेंगे, उन्हें वक्फ करेंगे और उनका संग बुनियाद रखेंगे। वो 326 किलोमीटर का अहाता करने वाले और 20,700 करोड़ रुपए से ज्यादा मालियत से तैयार मगरबी मालबरदार कॉरिडोर के 3 हिस्सों को भी वक्फ करेंगे। वज़ीर-ए-आज़म वडोदरा और टांडा सड़क के दरमियान एक नई रेलगाड़ी और